0: ਇਹ ਆਕਾਸ਼ਵਾਣੀ ਜੰਮੂ ਹੈ। ਬਡਲੇ ਖਬਰਾਂ ਚ ਤੁਹਾਡਾ ਸਵਾਗਤ। ਪਹਿਲੇ ਖਾਸ ਖਾਸ ਖਬਰਾਂ ਕੰਨੇ ਮੈਂ ਕੁਨਾਲ ਸ਼੍ਰੀਵਾਸ। ਉਪ ਰਾਜਪਾਲ ਮਨੋਜ ਸਿਨਹਾ ਹੋਰੇ ਸ਼੍ਰੀਨਗਰ ਚ ਰੰਗੇ ਕਸ਼ਮੀਰ ਸਾਂਸਕ੍ਰਿਤਿਕ ਉਤਸਵ ਚ ਹਿੱਸਾ ਲਿਆ। ਜੰਮੂ ਕਸ਼ਮੀਰ ਦੇ ਸਮ੍ਰਿਧ ਹੱਥਕੜੀ ਦਸਤਕਾਰੀ ਤੇ ਸੰਗੀਤ ਵਿਰਾਸਤ ਕੀ ਉਜਾਗਰ ਕੀਤਾ। ਕੇਂਦਰੀ ਮੰਤਰੀ ਡਾ ਜਿਤੇਂਦਰ ਸਿੰਘ ਹੋਰ ਅੱਜ ਜੰਮੂ ਚ ਇਕ ਨਵੇਂ ਖੇਤਰੀ ਮੌਸਮ ਵਿਗਿਆਨ ਕੇਂਦਰ ਦੀ ਸਥਾਪਨਾ ਦੀ ਔਪਚਾਰਿਕ ਘੋਸ਼ਣਾ ਕਰਨਗੇ। ਮੁੱਖ ਮੰਤਰੀ ਉਮਰ ਅਬਦੁੱਲਾ ਹੋਰੇ ਸ਼੍ਰੀਨਗਰ ਚ ਵੱਖ ਵੱਖ ਪ੍ਰਤੀਨਿਧੀ ਮੰਡਲਾਂ ਕੰਨੇ ਮਲਾਟੀ ਕੀਤੀ। ਸਮੁੱਚੇ ਕੇਂਦਰ ਸ਼ਾਸਿਤ ਪ੍ਰਦੇਸ਼ ਚ ਆਵਾਸ, ਸ਼ਹਿਰੀ ਬੁਨਿਆਦੀ ਢਾਂਚੇ ਤੇ ਕਨੈਕਟੀਵਿਟੀ ਪਰਿਯੋਜਨਾਵਾਂ ਪਰ ਚਰਚਾ ਕੀਤੀ। ਜੰਮੂ ਕਸ਼ਮੀਰ ਨੇ ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ ਦੇ ਤਹਿਤ ਛੱਤਾਂ ਪਰ ਸੋਲਰ ਪੈਨਲ ਲਾਉਣ ਚ ਮੁਲਕ ਭਰ ਚ ਦੂਆ ਥਾਰ ਹਾਸਲ ਕੀਤਾ ਤੇ ਰਿਆਸੀ ਦੇ ਬਥੋਈ ਗ੍ਰਾਂ ਚ ਬਦਲ ਫਟਣ ਦੀ ਘਟਨਾ ਕਿਸੇ ਦੇ ਹਤਾਹਤ ਹੋਣੇ ਦੀ ਖਬਰ ਨਹੀਂ ਹੈ। ਰਾਹਤ ਦੇ ਉਪਾਅ ਜਾਰੀ ਨੇ। ਹੁਣ ਖਬਰਾਂ ਦੀ ਤਫਸੀਲ ਕੰਨੇ ਪਵਨ ਵਰਮਾ।
1: ਉਪ ਰਾਜਪਾਲ ਮਨੋਜ ਸਿਨਹਾ ਨੇ ਕੱਲ੍ਹ ਸ੍ਰੀਨਗਰ ਚ ਹਫ਼ਤੇ ਭਰ ਚੱਲਣੇ ਵਾਲੇ ਰੰਗੇ ਕਸ਼ਮੀਰ ਸਾਂਸਕ੍ਰਿਤਿਕ ਮਹੋਤਸਵ ਚ ਸ਼ਿਰਕਤ ਕੀਤੀ, ਜਿਹਦੇ ਚ ਜੰਮੂ ਕਸ਼ਮੀਰ ਦੀ ਸਮ੍ਰਿੱਧ ਹੱਥਖੱਡੀ ਤੇ ਦਸਤਕਾਰੀ ਦਾ ਪ੍ਰਦਰਸ਼ਨ ਕੀਤਾ ਗਿਆ। ਉਪ ਰਾਜਪਾਲ ਨੇ ਸਭਾ ਕੀ ਸੰਬੋਧਿਤ ਕਰਦੇ ਹੋਏ ਆਖਿਆ ਜੇ ਜੰਮੂ ਕਸ਼ਮੀਰ ਸਦੀਆਂ ਪੁਰਾਣੇ ਗਿਆਨ, ਨਵਾਚਾਰ, ਕਲਾਤਮਕਤਾ ਤੇ ਕਾਰੀਗਰੀ ਦਾ ਜਿੰਦਾ ਜਾਗਦਾ ਸਬੂਤ ਹੈ। ਉਹਨੇ ਆਖਿਆ ਜੇ ਭਾਰਤ ਦੀ ਸਾਂਸਕ੍ਰਿਤਿਕ ਤਾਕਤ ਇਨ੍ਹਾਂ ਪਰੰਪਰਾਵਾਂ ਤੇ ਮੁੱਲਾਂ ਦੀ ਸਮ੍ਰਿੱਧੀ ਚ ਹੈ। ਮਕਾਮੀ ਕਾਰੀਗਰਾਂ ਦੇ ਯੋਗਦਾਨ ਕੀ ਉਜਾਗਰ ਕਰਦੇ ਹੋਏ ਐਲ ਜੀ ਹੋਰੇ ਆਖਿਆ ਜੇ ਕੁਸ਼ਲ ਕਾਰੀਗਰ ਲੱਕੜੀ, ਕੱਪੜੇ ਤੇ ਪੇਪਰ ਮੈਸ਼ੀ ਕੀ ਨਾਯਾਬ ਕਲਾ ਦਾ ਰੂਪ ਦਿੰਦੇ ਨੇ, ਜਿਸਲੇ ਕਿ ਮੰਨੇ ਪਰਮੰਨੇ ਦੇ ਸੰਗੀਤਕਾਰ ਇਸ ਖੇਤਰ ਦੀ ਸਮ੍ਰਿੱਧ ਪਰੰਪਰਾਏ ਕੀ ਬਚਾਣੇ ਤੇ ਉਸੀ ਬੜਾਵਾ ਦੇਣੇ ਚ ਯੋਗਦਾਨ ਦਿਆਰ ਦੇਣ। ਇਸ ਮੌਕੇ ਪਰ ਬੋਲਦੇ ਹੋਏ ਉਪ ਰਾਜਪਾਲ ਉਹਨੇ ਆਖਿਆ
2: ਜੰਮੂ ਕਸ਼ਮੀਰ ਮੇ ਇੱਕ ਸੇ ਬੜਕਰ ਇੱਕ ਉਮਦਾ ਕਾਰੀਗਰ ਹੈ ਜੋ ਇੱਕ ਸਾਮਾਨਯ ਸੇ ਦਿਖਨੇ ਵਾਲੇ ਲੱਕੜੀ ਉੱਡ ਕੇ ਟੁਕੜੇ ਕੋ ਟਾਈਮਲੈਸ ਆਕਾਰ ਦੇ ਦੇਤੇ ਹੈ। ਸੈਂਕੜੋਂ ਐਸੇ ਸਨਮਾਨਿਤ ਹਸਤਸ਼ਿਲਪਕਾਰ ਹੈ ਜੋ ਕੱਪੜੋਂ ਮੇ ਸੰਸਕ੍ਰਿਤੀ ਕੀ ਹਜ਼ਾਰੋਂ ਵਰਸ ਕਹਾਨੀਆਂ ਬੁਨ ਦੇਤੇ ਹੈ। ਔਰ ਅਭੀ ਮੈਂ ਜਬ ਘੁੰਮ ਰਹਾ ਥਾ ਇੱਕ ਵਿਰੱਧ ਕਲਾਕਾਰ ਸੇ ਮੇਰੀ ਮੁਲਾਕਾਤ ਹੋਈ, ਜਿਸ ਤਰ੍ਹਾਂ ਸੇ ਲੱਕੜੀ ਪਰ ਉਹਨੇ ਸ਼ੰਕਰਾਚਾਰਿਆ ਕੈਸੇ ਆਏ ਔਰ ਉਸ ਪੂਰੇ ਭੂਗੋਲ ਕੋ ਦਰਸਾਇਆ ਉਹਨੇ ਕਿ ਗਾੜੀਆਂ ਕਿਸ ਤਰ੍ਹਾਂ ਚੱਲ ਰਹੀ ਹੈ, ਉਨਕੇ ਸਿਸ਼ਯ ਕਹਾਂ ਬੈਠੇ ਹੋਏ ਹੈ। ਮੈਂ ਸਮਝਤਾ ਹੂੰ ਕਿ ਕੋਈ ਵੀ ਉਸੇ ਦੇਖ ਕਰਕੇ ਨਿਸ਼ਚਿਤ ਰੂਪ ਸੇ ਬਿਨਾਂ ਪ੍ਰਭਾਵਿਤ ਹੋਏ ਨਹੀਂ ਰਹਿ ਸਕਤਾ।
1: ਕੇਂਦਰੀ ਮੰਤਰੀ ਡਾਕਟਰ ਜਿਤੇਂਦਰ ਸਿੰਘ ਹੋਰ ਅੱਜ ਜੰਮੂ ਚ ਇੱਕ ਨਵੇਂ ਮੌਸਮ ਵਿਗਿਆਨ ਦੇ ਖੇਤਰੀ ਕੇਂਦਰ ਦੀ ਸਥਾਪਨਾ ਦਾ ਔਪਚਾਰਿਕ ਤੌਰ ਉੱਪਰ ਘੋਸ਼ਣਾ ਕਰਗਨ, ਜਿਹਦੇ ਨੇ ਜੰਮੂ ਕਸ਼ਮੀਰ, ਲੱਦਾਖ ਤੇ ਹਿਮਾਚਲ ਪ੍ਰਦੇਸ਼ ਦੇ ਮੌਸਮ ਬਾਰੇ ਸਟੀਕ ਪੇਸ਼ਨਗੋਈ ਤੇ ਕਿਸੇ ਚਾਲੀ ਦੀ ਕੁਦਰਤੀ ਕਰੋਪੀ ਬਾਰੇ ਅਗੇਤਰੇ ਆਗਾਹ ਕੀਤਾ ਜਾ ਸਕਗ। ਸਾਡੇ ਜ਼ਿਲ੍ਹਾ ਸੰਵਾਦਦਾਤਾ ਨੇ ਦੱਸਿਆ ਜੇ ਇਸ ਬਾਰੇ ਜਾਣਕਾਰੀ CSIR IIIM ਜੰਮੂ ਚ ਆਯੋਜਿਤ ਇੱਕ ਤਾਰੂਫੀ ਪ੍ਰੋਗਰਾਮ ਚ ਸਾਂਝੀ ਕੀਤੀ ਗਈ। ਜਾਣਕਾਰੀ ਚ ਦੱਸਿਆ ਗਿਆ ਜੇ ਇਸ ਨਵੇਂ ਕੇਂਦਰ ਚ ਐਕਸ ਬੈਂਡ ਡੋਪਲਰ ਰਡਾਰ ਸਿਸਟਮ ਹੋਗ, ਜਿਹਦੇ ਨੇ ਮੌਸਮ ਬਾਰੇ ਸਟੀਕ ਤਾਜ਼ਾ ਤੇ ਪੂਰੀ ਜਾਣਕਾਰੀ ਸਾਂਝੀ ਕਰਨ ਦੀ ਵਿਵਸਥਾ ਹੋਗ ਤੇ ਪਹਿਲੇ ਗਏ ਖਰਾਬ ਮੌਸਮ ਬਾਰੇ ਹਰ ਜਾਣਕਾਰੀ ਉਪਲਬਧ ਹੋਗ। ਇਸ ਬਾਰੇ ਆਕਾਸ਼ਵਾਣੀ ਕੰਨੇ ਗੱਲਬਾਤ ਕਰਦੇ ਹੋਏ ਮੌਸਮ ਵਿਭਾਗ ਸ੍ਰੀਨਗਰ ਕੇਂਦਰ ਦੇ ਡਾਇਰੈਕਟਰ ਮੁਖਤਾਰ ਅਹਿਮਦ ਹੋਰੇ ਦੱਸਿਆ
3: ऑनरेबल यूनियन मिनिस्टर डॉक्टर जितेंद्र सिंह उन्होंने एक नया रीजनल मेट्रोलॉजिकल सेंटर जम्मू के अंदर डिक्लेयर किया है, तो इसका फॉर्मल फंक्शन 5th of June को होगा। ये 7th सच रीजनल मेट्रोलॉजिकल सेंटर है, ऑलरेडी वी हैव 6 रीजनल मेट्रोलॉजिकल सेंटर। ये जम्मू कश्मीर, लद्दाख और हिमाचल प्रदेश के जो वेदर सर्विसेज हैं, वेदर फोरकास्टिंग, अर्ली वार्निंग सर्विसेज, ऑब्जर्वेशनल नेटवर्क का ऑगुमेंटेशन और उसके साथ साथ जो मॉनिटरिंग नेटवर्क है थ्रू रडार एंड अदर ऑटोमेटिक वेदर स्टेशन एंड ऑटोमेटिक रेन गेजेस, तो इन सारी चीजों का ਰੀਜਨਲ ਮੈਟਰੋਲੋਜੀਕਲ ਸੈਂਟਰ ਇਸਕਾ ਕੈਟਰ ਕਰੇਗਾ।
1: ਮੁੱਖ ਮੰਤਰੀ ਉਮਰ ਅਬਦੁੱਲਾ ਹੋਰੇ ਕੱਲ੍ਹ ਸ੍ਰੀਨਗਰ ਚ ਨਾਗਰਿਕ ਸਚਿਵਾਲੇ ਚ ਕਈ ਜਨ ਪ੍ਰਤੀਨਿਧੀਆਂ, ਸੈਨਾ ਦੇ ਵਰਿਸ਼ਠ ਅਫਸਰ ਤੇ ਅਧਿਕਾਰੀਆਂ ਕੰਨੇ ਮੁਲਾਟੀ ਕਰੀਏ ਵਿਕਾਸ ਤੇ ਜਨ ਕਲਿਆਣ ਸਬੰਧੀ ਮੁੱਖ ਮੁੱਦੇ ਪਰ ਚਰਚਾ ਕੀਤੀ। ਬਨੀ ਤੇ ਬਨਿਹਾਲ ਦੇ ਵਿਧਾਇਕਾਂ ਇਲਾਕੇ ਸਬੰਧੀ ਚਿੰਤਾਏ ਕੀ ਉਜਾਗਰ ਕੀਤਾ ਤੇ ਜਿੰਦੇ ਪਰ ਮੁੱਖ ਮੰਤਰੀ ਹੋਰੇ ਉਚਿਤ ਕਾਰਵਾਈ ਦਾ ਭਰੋਸਾ ਦਿੱਤਾ। ਹੁਟਕੋ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਸੰਜੇ ਕੁਲਸ਼੍ਰੇਸ਼ ਹੁੰਦੇ ਕੰਨੇ ਇਸ ਬੈਠਕ ਦੌਰਾਨ ਆਵਾਸ, ਸ਼ਹਿਰੀ ਬੁਨਿਆਦੀ ਢਾਂਚੇ, ਪਾਣੀ ਦੀ ਸਪਲਾਈ, ਸੀਵਰੇਜ

ਆਓ ਹੁਣ ਕਰਨੇ ਆ ਗੱਲ ਗੁਆਂਢੀਆਂ ਦੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਪ੍ਰਵਕਤਾ ਤਾਹਿਰ ਅੰਦਰਾਬੀ ਨੇ ਜੰਦੇ ਰੋਜ਼ ਹਫ਼ਤਾਵਾਰ ਪ੍ਰੈਸ ਬਰੀਫਿੰਗ ਦੇ ਦੌਰਾਨ ਆਖਿਆ ਜੇ ਇਸਲਾਮਾਬਾਦ ਅਫਗਾਨਿਸਤਾਨ ਥਮਾਂ ਸਰਗਰਮ ਆਤੰਕਵਾਦੀਆਂ ਖਿਲਾਫ਼ ਕਾਰਵਾਈ ਜਾਰੀ ਰੱਖਗ। ਮੁੱਢੇ ਤੌਰ ਪਰ ਦੇਖਣੇ ਚ ਇਹ ਬਿਆਨ ਕੱਟੜਵਾਦ ਕੰਨੇ ਨਿਬੜਨੇ ਲਈ ਇਕ ਜ਼ਿੰਮੇਦਾਰ ਦੇਸ਼ ਦੀ ਵਚਨਬੱਧਤਾ ਬਜਾਉਂਦਾ ਹੈ, ਪਰ ਜਿਸਲੇ ਅਸ ਪਾਕਿਸਤਾਨ ਦੇ ਦਹਾਕੇ ਪੁਰਾਣੇ ਰਿਕਾਰਡ ਗੀ ਦੇਖਣੇ ਆ ਤਾਂ ਉਹਦਾ ਇਹ ਬਿਆਨ ਪਖੰਡ ਗੇ ਨਜ਼ਰੀ ਆਉਂਦਾ ਹੈ। ਜਿਹੜਾ ਮੁਲਕ ਬਾਰ ਬਾਰ ਅਫਗਾਨਿਸਤਾਨ ਪਰ ਪਾਕਿਸਤਾਨ ਵਿਰੋਧੀ ਉਗਰਵਾਦੀ ਗੁਟੇ ਗੀ ਪਨਾਹ ਦੇਣੇ ਦਾ ਆਰੋਪ ਲਾਉਂਦਾ ਰਿਹਾ, ਉਹ ਆਪੂ ਆਤੰਕਵਾਦ ਗੀ ਆਪਣੀ ਸਰਕਾਰੀ ਨੀਤੀ ਦੇ ਤੌਰ ਪਰ ਇਸਤੇਮਾਲ ਕਰਨੇ ਦੇ ਆਪਣੇ ਇਤਿਹਾਸ ਗੀ ਆਸਾਨੀ ਕੰਨੇ ਕਿਵੇਂ ਭੁੱਲੀ ਸਕਦਾ ਹੈ। 1980 ਦੇ ਦਹਾਕੇ ਦੇ ਅਖੀਰ ਥਮਾਂ ਗਏ ਪਾਕਿਸਤਾਨ ਨੇ ਜੰਮੂ ਕਸ਼ਮੀਰ ਚ ਸਰਗਰਮ ਆਤੰਕੀ ਗੁਟੇ ਗੀ ਵਿਵਸਥਿਤ ਰੂਪ ਕੰਨੇ ਸਮਰਥਨ ਦਿੱਤਾ, ਉਹਨੇਗੀ ਸਿਖਲਾਈ ਦਿੱਤੀ, ਹਥਿਆਰ ਦਿੱਤੇ ਤੇ ਪੈਸਾ ਵੀ ਦਿੱਤਾ। ਲਸ਼ਕਰੇ ਤਾਇਬਾ, ਜੈਸ਼ੇ ਮੁਹੰਮਦ ਤੇ ਹਿਜ਼ਬੁਲ ਮੁਜਾਹਿਦੀਨ ਪਾਕਿਸਤਾਨ ਦੀਆਂ ਗਏ ਨਜਾਇਜ਼ ਔਲਾਦਾਂ ਨੇ। ਜਿਸਲੇ ਵੀ ਭਾਰਤ ਨੇ ਪਾਕਿਸਤਾਨ ਚ ਸਥਿਤ ਆਤੰਕੀ ਢਾਂਚੇ ਦੇ ਸਬੂਤ ਪੇਸ਼ ਕੀਤੇ, ਇਸਲਾਮਾਬਾਦ ਨੇ ਸਾਫ਼ ਇਨਕਾਰ ਕਰ ਦਿੱਤਾ। ਆਤੰਕਵਾਦ ਲਈ ਰੁਪਿਆ ਪੈਸਾ ਮੁਹੱਈਆ ਕਰਵਾਉਣੇ ਜਿਨੇ ਕੰਮੇ ਕੰਨੇ ਨਿਬੜਨੇ ਚ ਕਮੀਆਂ ਦੀ ਵਜ੍ਹਾ ਕਰੀ ਪਾਕਿਸਤਾਨ ਕਈ ਬਰੇ ਤੋੜੀ FATF ਦੀ ਗ੍ਰੇ ਲਿਸਟ ਚ ਰਿਹਾ। ਪਾਕਿਸਤਾਨ ਦੇ ਹੁਕਮਰਾਨ ਲੰਮੇ ਸਮੇਂ ਤੋੜੀ ਖਰੇ ਤੇ ਮਾੜੇ ਆਤੰਕਵਾਦੀਆਂ ਵਿਚਕਾਰ ਫਰਕ ਦੱਸਣੇ ਦੀ ਕੋਸ਼ਿਸ਼ ਕਰਦੇ ਰਹੇ ਨੇ। ਜਿਹੜੇ ਆਤੰਕਵਾਦੀ ਪਾਕਿਸਤਾਨ ਗੀ ਨਿਸ਼ਾਨਾ ਬਣਾਉਂਦੇ ਨੇ ਉਹਨੇਗੀ ਮਾੜਾ ਆਖਿਆ ਜਾਂਦਾ ਹੈ, ਜਿਸਲੇ ਕਿ ਗੁਆਂਢੀ ਮੁਲਕਾਂ ਖਿਲਾਫ਼ ਕੰਮ ਕਰਨੇ ਵਾਲੇ ਗੀ ਖਰੇ ਆਤੰਕਵਾਦੀ ਆਖਿਆ ਜਾਂਦਾ ਹੈ। ਇਸ ਖਤਰਨਾਕ ਨੀਤੀ ਨੇ ਨਾ ਛੜਾ ਇਸ ਖਿੱਤੇ ਗੀ ਅਸਥਿਰ ਕੀਤਾ ਹੈ, ਸਗੋਂ ਹੁਣ ਪਾਕਿਸਤਾਨ ਗੀ ਨਿਕਲਣਾ ਵੀ ਸ਼ੁਰੂ ਕਰ ਦਿੱਤੇ ਦਾ ਹੈ। ਪਾਕਿਸਤਾਨੀ ਬਲੇ ਗੀ ਨਿਸ਼ਾਨਾ ਬਣਾਉਣੇ ਵਾਲੇ ਤਹਿਰੀਕੇ ਤਾਲਿਬਾਨ ਪਾਕਿਸਤਾਨ ਤੇ ਦੂਏ ਕੱਟੜਪੰਥੀ ਗੁਟੇ ਦਾ ਉਦੇ ਇਸੇ ਗਲਤ ਰਣਨੀਤੀ ਦਾ ਸਿੱਧਾ ਸਿੱਧਾ ਨਤੀਜਾ ਹੈ। ਬਰੇ ਤੋੜੀ ਪਾਕਿਸਤਾਨ ਨੇ ਅਫਗਾਨਿਸਤਾਨ ਤੇ ਕਸ਼ਮੀਰ ਚ ਆਪਣੇ ਜੀਓ ਪੋਲੀਟੀਕਲ ਮਕਸਦ ਪੂਰੇ ਕਰਨੇ ਗਿੱਤੇ ਚਰਮਪੰਥੀ ਨੈਟਵਰਕ ਗੀ ਬੜਾਵਾ ਦਿੱਤਾ, ਪਰ ਅੱਜ ਇਹਦੇ ਚਾ ਕਈ ਨੈਟਵਰਕ ਤਰੁੱਟੀ ਗਏ ਦਿਨ, ਬਦਲੀ ਗਏ ਦਿਨ ਤੇ ਆਪਣੇ ਗਏ ਪੁਰਾਣੇ ਆਕਾਏ ਦੇ ਖਿਲਾਫ਼ ਹੋਏ ਗਏ ਦਿਨ। ਪਾਕਿਸਤਾਨ ਹੁਣ ਉਸੇ ਰਾਕਸ਼ਸ ਦਾ ਸਾਹਮਣਾ ਕਰਾਰਦਾ ਜਿਸ ਕੀ ਉਹਨੇ ਆਪੂ ਪੈਦਾ ਕੀਤਾ ਹਾ। ਇਸਲਾਮਾਬਾਦ ਦਾ ਆਰੋਪ ਹੈ ਜੇ ਕਾਬੁਲ ਚਰਮਪੰਥੀਆਂ ਗੀ ਅਫਗਾਨ ਧਰਤੀ ਦਾ ਇਸਤੇਮਾਲ ਕਰੀਏ ਪਾਕਿਸਤਾਨ ਦੇ ਅੰਦਰ ਹਮਲੇ ਕਰਨੇ ਥਮਾਂ ਰੋਕਣੇ ਚ ਨਾਕਾਮ ਰਿਹਾ ਹੈ। ਭਾਰਤ ਵੀ ਤੇ ਦਹਾਕੇ ਥਮਾਂ ਦੁਨੀਆਂ ਗੀ ਪਾਕਿਸਤਾਨ ਦੇ ਬਾਰੇ ਚ ਇਹ ਦਸਦਾਵਾ ਕਰਦਾ ਹੈ। ਸਿਧਾਂਤ ਬਿਲਕੁਲ ਸਿੱਧਾ ਹੈ, ਕਿਸੇ ਵੀ ਮੁਲਕ ਗੀ ਆਪਣੀ ਧਰਤੀ ਦਾ ਇਸਤੇਮਾਲ ਕਿਸੇ ਦੂਏ ਮੁਲਕ ਖਿਲਾਫ਼ ਆਤੰਕਵਾਦ ਵਾਸਤੇ ਨਹੀਂ ਹੋਣ ਦੇਣਾ ਲੋੜਚਦਾ ਹੈ। ਜੇਕਰ ਪਾਕਿਸਤਾਨ ਅਫਗਾਨਿਸਤਾਨ ਥਮਾਂ ਇਸ ਸਿਧਾਂਤ ਦੀ ਪਾਲਮਾ ਕਰਨੇ ਦੀ ਉਮੀਦ ਰੱਖਦਾ ਤਾਂ ਉਸਗੀ ਆਪੂ ਵੀ ਉਸੇ ਪੈਮਾਨੇ ਗੀ ਅਪਣਾਉਣੇ ਵਾਸਤੇ ਤਿਆਰ ਰਹਿਣਾ ਚਾਹੀਦਾ। ਦੁਖੇ ਦੀ ਗੱਲ ਇਹ ਹੈ ਜੇ ਪਾਕਿਸਤਾਨ ਦੇ ਆਮ ਲੋਕ ਵੀ ਉੱਥੋਂ ਦੇ ਸਿਸਟਮ ਦੇ ਫੈਸਲੇ ਦੀ ਬੜੀ ਭਾਰੀ ਕੀਮਤ ਚੁਕਾ ਕਰਦੇ ਨੇ। ਪਿਛਲੇ ਕਿਛ ਬਰੇ ਚ ਆਤੰਕਵਾਦੀ ਹਿੰਸਾ ਚ ਜਾਰਾਂ ਬੱਧੇ ਪਾਕਿਸਤਾਨੀ ਨਾਗਰਿਕਾਂ, ਸੈਨਿਕਾਂ, ਪੁਲਿਸ ਕਰਮੀਆਂ ਤੇ ਸਰਕਾਰੀ ਅਧਿਕਾਰੀਆਂ ਦੀ ਜਾਨ ਗਈ ਹੈ। ਆਰਥਿਕ ਅਸਥਿਰਤਾ, ਘਟਦਾ ਵਿਦੇਸ਼ੀ ਨਿਵੇਸ਼ ਤੇ ਖਰਾਬ ਹੁੰਦੀ ਅੰਤਰਰਾਸ਼ਟਰੀ ਛਵੀ ਨੇ ਦੇਸ਼ਾਂ ਦੀਆਂ ਮੁਸ਼ਕਲਾਂ